0: whether it is from habitat loss, whether it is from electrocution, on various modes. I can't say this is a green energy. Every day we are observing that life is disappearing from the desert.
1: The scenario also raises questions about what sustainable development should look like. But Dr. Changani continues to believe there is still an opportunity to rethink how and where solar projects are built.
0: So we are recommending to the authority that instead of cutting trees and clearing grounds and facing day-to-day life problems for the community, it is better. We have so many alternate sources to set up the solar plants. We can put them on the highways. We can put on the railway tracks. So now, once a farmer handed over his land to the solar company, he has nothing to do and he need to move from there. There are three reasons why he is moving. The conditions are extreme. He don't have water to drink there. He don't have crop to produce there. He don't have livestock to graze area.
1: The debate now centers on what will be sacrificed for the sake of solar expansion. For Kishanji, the issue remains deeply personal. Land is worked, lived on, and then passed down to the next generation.
2: ਮਾਰੀ ਪੁਰੂਜ਼ਾਰੀ ਰਾਖੂੜੀ ਮੰਨ ਲਓ ਜੋ ਵੀ ਕੋਈ ਸਥਾਨ ਰਲਾਰੇ ਮੰਨ ਲਓ ਜੋ ਮਾਤਾ ਜੀ ਦਾ ਮਿੰਦਰ ਆ ਰਾਮਦੇਵ ਜੀ ਦਾ ਮਿੰਦਰ ਆ ਬੇਰੂ ਜੀ ਦਾ ਮਿੰਦਰ ਆ ਜੋ ਲੈਂਡ ਥੀ ਮੇਰੇ ਵਲਾਰੇ ਜੋ ਪਹਿਲੀ ਪਰੰਪਰਾ ਦੀ ਮੁਰਿਆਦਾ ਹੁੰਦੀ ਕਿ ਇਹ ਅਗੋਚਰੀ ਹੈ
1: ਟੂ ਦ ਰੈਜ਼ੀਡੈਂਟਸ ਆਫ ਦ ਤਾ ਦ ਲੈਂਡ ਕੈਰੀਜ਼ ਜਨਰੇਸ਼ਨਸ ਆਫ ਹਿਸਟਰੀ ਐਂਡ ਰਿਸਪੌਂਸਿਬਿਲਿਟੀ
2: ਨੋਖਾ ਦੀ ਐਸੇ ਬਾਨੀਪੁਰੇ ਦਾ ਰਸਤਾ ਬਹੁਤ ਪੁਰਾਣਾ ਰਸਤਾ ਮੰਨ ਲਓ ਜਗੀ ਟੈਮ ਇਹ ਗਾਂਵ ਬਸਿਆ ਨੇ ਵੀ ਟੈਮ ਦਾ ਰਸਤਾ ਥਾ ਮੰਨ ਲਓ ਆਜ਼ਾਦੀ ਉਹ ਪਹਿਲੀ ਦਾ ਥਾ ਮੰਨ ਫਿਰ ਆਜ ਬੰਦ ਕਰ ਦਿਆ ਇਸ਼ਕੋ ਰਸਤਾ ਕੋ ਮੈਂ ਆਜ ਵੀ ਮੈਂ ਰਸਤਾ ਦੇ ਲਈ ਅੰਦੋਲਨ ਕਰ ਰਿਹਾ ਮਤਲਬ ਮੰਨ ਲਓ ਵਰਤਮਾਨ ਮੈਂ ਅਭੀ ਵੀ ਮੰਨ ਲਓ ਇਸਕਾ ਵਿਰੋਧ ਜਾਰੀ ਹੈ ਹਮਾਰਾ ਮੰਨ ਲਓ ਕਾਗਜ਼ ਵੀ ਐਸ ਟੀ ਐਮ ਨੇ ਕਲੈਕਟਰ ਨੇ ਤਹਿਸੀਲਦਾਰ ਨੇ ਸਗਲਾਂ ਨੇ ਮਤਲਬ ਲਿਖ ਲਿਖ ਕੇ ਸਗਲਾਂ ਨੇ ਦੇਵਾ ਹੋਇਆ ਮੰਨ ਲਓ ਟੋਟਲ ਤੋ ਵੀ ਅਭੀ ਤੱਕ ਕੋਈ ਵੀ ਸੁਣਵਾਈ ਕਾ ਨਹੀਂ वो तो कंपनी रो आप प्रोफेशनल है आप यहाँ पर आ नहीं सकता मान लो अपना अधिकार नहीं है बाकी रास्ता कटान है ये अधिकार बनता है अपना फिर भी ये अधिकार कंपनी ने छीन लिया किसाना के नो मान लो
1: These disputes reflect a shift in how land is valued in the Tha.
0: In the past, whatever environmental conservation practices were there, whether it is water, whether it is fodder, it is for all, including birds, mammals, reptiles, and all kind of creatures. Vasudeva Kutumbakam.
1: Vasudeva Kutumbakam is the belief that the world is one family.
0: But now it's totally different. My farm, my land, my company, my benefit, my earning. That's the difference in this approach.
1: Across Rajasthan, the sun is powering a new future. But for many communities here, that change brings difficult trade-offs and a growing call to be part of the future being built around them.